ਸਾਵਣੀ ਪੁੰਨੂ ਨੇ ਮਨਾਇਆ ਜਾਵਣ ਵਾਲਾ ਇਹ ਪਰਵ ਸਾਰੂ ਹਰ ਉਮਰ ਰਾ ਲੋਕਾਂ ਮਾਏ ਉਮਾਵ ਨਿਚਰ ਆਇਓ ਬਹਿਨਾ ਭਾਈਆਂ ਰੇ ਤਿਲਕ ਲਗਾਰ ਮੂੰਹ ਮਿੱਠੋ ਕਰਾਇਓ ਸ਼ੇਖਾਵਾਟੀ ਅੰਚਲ ਮਾਏ ਦੇਸ਼ ਰੇ ਹਿਫਾਜ਼ਤ ਕਰਤਾ ਸ਼ਹੀਦ ਹੋਇਆ ਭਾਈਆਂ ਰੇ ਮੂਰਤ ਮਥੇ ਰਾਖੇ ਬਾਂਧਣ ਰੀ ਰੀਤ ਹੈ ਹਰ ਸਾਲ ਮੋਟੀ ਤਾਦਾਦ ਮਾਏ ਮਹਿਲਾਵਾਂ ਸ਼ਹੀਦਾਂ ਰੀ ਮੂਰਤ ਰੇ ਰਾਖੀ ਬਾਂਧ ਵਨ ਨਮਨ ਕਰੇ ਹੈ ਚੂਰੂ ਝੁੰਝਨੂ ਅਰ ਸੀਕਰ ਮਾਏ ਕਈ ਠੋੜਾਂ ਸ਼ਹੀਦਾਂ ਰੀ ਮੂਰਤ ਰੇ ਰਾਖੀਆਂ ਬਾਂਧੀ ਜੀ ਕਈ ਬਹਿਨਾ ਜੇਲ ਮਾਏ ਬੰਦ ਭਾਈਆਂ ਰੇ ਰਾਖੀ ਬਾਂਧਣ ਸਾਰੂ ਕੈਦਖਾਨਾ ਮਾਏ ਪੁੱਗੀ ਸ਼੍ਰੀ ਗੰਗਾਨਗਰ ਬਾੜਮੇਰ ਅਰ ਜੈਸਲਮੇਰ ਮਾਏ ਪਾਕਿਸਤਾਨ ਨੂੰ ਲਾਗੋੜੀ ਸਰਹੱਦ ਮਾਥੇ ਤੈਨਾਤ BSF ਰਾ ਜਵਾਨਾਂ ਰੇ ਕਲਾਈ ਮਾਥੇ ਸਕੂਲੀ ਟਾਬਰੀਆਂ ਮਹਿਲਾਵਾਂ ਅਰ ਸਮਾਜਿਕ ਸੰਗਠਨਾਂ ਰੀ ਓਰ ਨੂੰ ਰਾਖੀ ਬਾਂਧੀ ਜੀ ਪ੍ਰਦੇਸ਼ ਰਾ ਆਦਿਵਾਸੀ ਅੰਚਲਾਂ ਮਾਏ ਰਾਖੀ ਰੀ ਖਾਸੀ ਰੌਣਕ ਨਜ਼ਰ ਆਈ ਸਿਰੋਹੀ ਜ਼ਿਲ੍ਹਾ ਮਾਏ ਸੈਰ ਸਪਾਟਾ ਰੀ ਪਹਾੜੀ ਠੌੜ ਆਬੂਰਾਜ ਮਾਏ ਸੈਲਾਨੀਆਂ ਰੀ ਮੋਟੀ ਤਾਦਾਦ ਪੁੱਗੀ ਗੁਜਰਾਤ ਸਮੇਤ ਦੂਜਾ ਰਾਜਾਂ ਆਇਆ ਸੈਲਾਨੀਆਂ ਬਾਜ਼ਾਰਾਂ ਮਾਏ ਚਹਿਲ ਪਹਿਲ ਹੈ